ਚੱਲ ਰੋਏ ਕਿਰਪਾ ਦਵਾ ਚ ਕਿਰਪਾ ਸਾਨੀਆ ਆਉਂਦਾ ਚਾਨਰ ਚਾਨੇ ਗਾਵੂ ਮੋਟੇ ਵਰਤ ਗਾਨੇ ਗਾਵੂ ਮੋਟੇ ਵਰਤ ਗਾਨ ਚੱਲ ਮਗਰਾ ਜਾ ਚੱਲ ਰੇ ਸਰ ਜਾ ਬਿਗੀ ਬਿਗੀ ਬਿਗੀ ਬਿਗੀ ਡੌਲਾਨ ਡੌਲਾਨੇ ਗਾਵੂ ਮੋਟੇ ਵਰਤ ਗਾਨੇ ਗਾਵੂ ਮੋਟੇ